0: ਕਿ ਆਪਾਂ ਜੀ ਸੇਜੇ ਆ 110 ਟੇਕ ਟੇਕ ਕੋਲੇ ਮੇਨ ਚੱਲਦਾ ਪਿਆ ਆਪ ਮਾਰ ਜਿਹੜਾ ਵਿਦ ਰੀਮਾ
1: ਜੇ ਵਾਂ ਮੰਦਰ ਵਾਂ ਤੋ ਜਾ ਬ੍ਰੋ ਦੇਖ ਤੇ ਕਰੇ ਸੀ ਯੰਕੀ ਨੇ ਵਾਂ ਸਿਕ ਸੁਰੇਕ ਤਾ ਬ੍ਰੋ ਤੇ ਵੀ ਅਸਵਾਂ ਕੋ ਬੋਲ ਪ੍ਰਾਈਬਾ ਹੋ
0: ਇਸ ਪ੍ਰੈਸ ਚਾਲੇ ਸਿਆਂ ਕਿ ਉਹਨੇ ਵਾਂ ਸਿਕ ਸੁਰੇਕ ਤੇ ਸਤ ਬੋਲ ਪ੍ਰਾਈਬਾ ਜੇ ਜੇ ਵਾਂ ਮੰਦਰ ਵਾਂ
1: ਜੇ ਵਾਂ ਮੰਦਰ ਵਾਂ ਫਰਾਡਿੰਗ ਵਾਂ 8 ਬ੍ਰੋ ਵੇਖ ਸਾ ਤੇ ਫਾਨਾ ਪੋ ਸੋ ਮੈਂ ਤੇ ਪ੍ਰਾਬ ਵਾਂ 5 ਬ੍ਰੋ
0: ਐ ਦੇ ਵਾਂ ਮੈਂ ਜਰੋ ਜਿਸੇ ਮੈਂ ਮੈਂ ਤੇ ਪ੍ਰਾਈਬ ਆਪ ਪਾਇ ਜਰੋ ਕਿ ਜੋ ਤੋ ਫਾਈਨਲ ਜੇ ਜੇ ਵਾਂ ਮੰਦਰ ਵਾਂ
1: ਯਾ ਤਾਂ ਤੋ ਫੋ ਵਾਂ ਵਾਂ ਨਹੀਂ ਨਾ ਤਾਂ ਵਾਈਟਿੰਗ 020
2: Right heading 020, 0 4190.